ਇਹ ਲੋਕ ਗੀਤ ਤੁਸੀਂ ਸਰਵਜੀਤ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਚੰਨਾ ਵੇ ਮੁੰਦਰੀ ਦੋ ਮਾਸੇ, ਮੈਨੂੰ ਲੈ ਦੇ ਢੋਲ ਸਿਪਾਈਆ, ਵੇ ਮੇਰਾ ਦਿਲ ਨਾ ਤੋੜੀ ਮਾਈਆ। ਹੁਣ ਸੁਣਦੇ ਹਾਂ ਪੂਰਨ ਸ਼ਾਹ ਕੋਟੀ ਦਾ ਗਾਇਆ ਇਹ ਲੋਕ ਗੀਤ।

0: ਉਹਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿਸ ਤਰ੍ਹਾਂ ਨੂੰ ਟਾਈਮ 'ਤੇ ਖਤਮ ਕਰਨਾ ਹੈ, ਔਰ ਜਾਂ ਫਿਰ ਫਿਊਚਰ ਦੇ ਬਾਰੇ 'ਚ ਉਹਨੂੰ ਡਰ ਲੱਗਦਾ ਕਿ ਬਈ ਅਗਰ ਮੈਂ ਨਹੀਂ ਕਰਾਂਗਾ ਤਾਂ ਕੀ ਹੋਏਗਾ, ਅਤੇ ਇਹ ਜਿਹੜੇ ਖਿਆਲ ਨੇ ਉਹਦੇ ਲਗਾਤਾਰ ਦਿਮਾਗ 'ਚ ਆਈ ਜਾਂਦੇ ਨੇ, ਉਹਨੂੰ ਕੰਟਰੋਲ ਨਹੀਂ ਕਰ ਪਾਉਂਦਾ ਉਹ।
1: ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਓਵਰ ਥਿੰਕਿੰਗ ਜੋ ਹੁੰਦੀ ਹੈ ਕਿਉਂ ਹੁੰਦੀ ਹੈ, ਇਹਦੇ ਕਾਰਨ ਕੀ ਨੇ?
0: ਐਕਚੁਲੀ ਇਹਨੂੰ ਸਾਡੀ ਜਿਹੜੀ ਵਰਲਡ ਹੈਲਥ ਔਰਗਨਾਈਜੇਸ਼ਨ ਹੈ ਉਹਨਾਂ ਨੇ ਹਲੇ ਇਹਨੂੰ ਡਿਸਆਰਡਰ ਨਹੀਂ ਕਿਹਾ, ਪਰ ਇਹਨਾਂ ਨੇ ਕਿਹਾ ਕਿ ਇੱਕ ਸਿਮਟਮ ਹੈ। ਇਹ ਵੀ ਇੱਕ ਸਿਮਟਮ ਹੈ ਜਿਹੜਾ ਸ਼ੋਅ ਕਰਦਾ ਕਿ ਆਦਮੀ ਕੋਈ ਨਾ ਕੋਈ ਟੈਨਸ਼ਨ ਦੇ ਵਿੱਚ ਹੈ, ਜਿਸ ਨੂੰ ਅਸੀਂ ਆਮ ਭਾਸ਼ਾ 'ਚ ਇਹ ਕਹਿ ਸਕਦੇ ਹਾਂ ਕਿ ਉਹਦਾ ਦਿਮਾਗ ਜਿਹੜਾ ਨਾ ਉਹਦੇ ਖਿਆਲਾਂ 'ਚ ਡੁੱਬ ਗਿਆ, ਜਿਹਦੇ ਨਾਲ ਉਹਦੇ ਨੋਰਮਲ ਇਮੋਸ਼ਨਸ ਨੇ, ਉਹਦੇ ਐਕਸ਼ਨ ਨੇ, ਉਹ ਵੀ ਠੀਕ ਤਰੀਕੇ ਨਾਲ ਨਹੀਂ ਹੋ ਪਾ ਰਹੇ।
1: ਨਹੀਂ, ਇਹਦੇ ਕਾਰਨ ਕੀ ਹੈ, ਕਿਸ ਵਜ੍ਹਾ ਕਰਕੇ ਹੁੰਦਾ?
0: ਇਹਦਾ ਕਾਰਨ ਇਹੀ ਹੁੰਦਾ ਕਿ ਜਿਹੜਾ ਆਦਮੀ ਹੈ ਉਹਦੇ ਇੱਕ ਤਾਂ ਅਸੀਂ ਕਹਿੰਦੇ ਹਾਂ ਵਿਅਕਤਿਤਵ, ਜਿਹੜਾ ਉਹਦੀ ਪਰਸਨੈਲਿਟੀ ਹੈ, ਜਿਸ ਤਰ੍ਹਾਂ ਐਂਕਸ਼ੀਅਸ ਪਰਸਨੈਲਿਟੀ ਹੈ ਜਾਂ ਵਹਿਮ ਵਾਲੀ ਪਰਸਨੈਲਿਟੀ, ਓਬਸੈਸਿਵ ਪਰਸਨੈਲਿਟੀ ਕਹਿੰਦੇ ਹਾਂ, ਜਾਂ ਕੋਈ ਡਿਪਰੈਸਿਵ ਪਰਸਨੈਲਿਟੀ ਹੈ, ਉਹ ਜ਼ਿਆਦਾ ਇਸ ਓਵਰ ਥਿੰਕਿੰਗ ਦੇ ਸ਼ਿਕਾਰ ਹੁੰਦੇ ਨੇ। ਪਰ ਇਹਦੇ ਇਲਾਵਾ ਇਹਨੂੰ ਅਸੀਂ ਡਿਸਆਰਡਰ ਅਗਰ ਨਾ ਮੰਨੀਏ, ਕਿਸੇ ਪਰਟੀਕੁਲਰ ਡਿਸਆਰਡਰ ਦਾ ਸਿਮਟਮ ਨਾ ਮੰਨੀਏ, ਤਾਂ ਆਮ ਆਦਮੀ ਵੀ ਇਹਦੇ 'ਚ ਅਕਸਰ ਡੁੱਬ ਜਾਂਦਾ ਹੈਗਾ ਕਿ ਆਦਮੀ ਕਈ ਵਾਰੀ ਕੋਈ ਦੂਸਰਾ ਉਹਦਾ ਫਰੈਂਡ ਹੋਏਗਾ ਜਾਂ ਘਰ ਦਾ ਕੋਈ ਰਿਲੇਟਿਵ ਹੋਏਗਾ, ਬਈ ਤੁਸੀਂ ਕੀ ਸੋਚ ਰਹੇ ਹੈਗੇ, ਤੁਸੀਂ ਆਪਣੇ ਖਿਆਲਾਂ ਦੇ ਡੁੱਬੇ ਹੋਏ ਹੋਏਗੇ। ਜ਼ਿਆਦਾ ਮੇਨ ਚੀਜ਼ ਜਿਹੜੀ ਅਸੀਂ ਰਿਫਲੈਕਟ ਕਰਦੀ ਹੈ, ਜਿਹਦੇ ਕਰਕੇ ਲੋਕ ਸਾਨੂੰ ਦੱਸਦੇ ਨੇ ਕਿ ਬਈ ਕੀ ਪ੍ਰੋਬਲਮ ਆ ਰਹੀਆਂ ਨੇ, ਜਾਂ ਤਾਂ ਉਹਦੇ ਕੰਮ ਦੇ ਵਿੱਚ ਪ੍ਰੋਬਲਮ ਆਏਗੀ ਜਾਂ ਉਹਦੇ ਸੋਸ਼ਲ ਇੰਟਰੈਕਸ਼ਨ। ਸੋਸ਼ਲ ਇੰਟਰੈਕਸ਼ਨ ਵਿੱਚ ਅਸੀਂ ਕਹਿੰਦੇ ਹਾਂ ਸਮਾਜਿਕ ਜਿਹੜੇ ਹੈਗੇ ਨੇ, ਜਾਂ ਤਾਂ ਪਰਿਵਾਰ ਜਾਂ ਉਹਦੇ ਫਰੈਂਡ ਸਰਕਲ, ਉਹ ਕਹਿੰਦੇ ਨੇ ਯਾਰ ਇਹ ਤਾਂ ਖਿਆਲਾਂ 'ਚ ਡੁੱਬਿਆ ਰਹਿੰਦਾ। ਔਰ ਤੀਸਰਾ ਹੁੰਦਾ ਕਿ ਜਿਹੜੇ ਉਹ ਕਹਿੰਦਾ ਕਿ ਹੈ ਕੋਈ ਵੀ ਕੰਮ ਕਰਨ ਦੇ ਵਿੱਚ ਡਰਦਾ ਹੈਗਾ, ਡਰਦਾ ਹੈਗਾ ਔਰ ਡਿਸਾਈਡ ਨਹੀਂ ਕਰ ਪਾਉਂਦਾ ਕਿ ਇਹ ਕੀ ਕੀਤਾ ਜਾਏ। ਜਿਸ ਤਰ੍ਹਾਂ ਐਗਜਾਮਪਲ ਹੈ ਕਿ ਉਹਨੇ ਅਗਰ ਕਿਧਰੇ ਜਾਣਾ ਵੀ ਹੈਗਾ, ਉਹ ਡਿਸਾਈਡ ਨਹੀਂ ਕਰ ਪਾਏਗਾ ਕਿ ਮੈਂ ਬਈ ਕਿਹੜੇ ਕੱਪੜੇ ਪਾ ਕੇ ਜਾਵਾਂ, ਔਰ ਦੂਸਰਾ ਉਹਨੂੰ ਡਰ ਇਹ ਰਹੇਗਾ ਕਿ ਅਗਰ ਮੈਂ ਇਹ ਪਾ ਕੇ ਗਿਆ ਤਾਂ ਲੋਕਾਂ ਨੇ ਇਸ ਤਰ੍ਹਾਂ ਮੈਨੂੰ ਕਮੈਂਟ ਕੀਤੇ ਤਾਂ ਫਿਰ ਕੀ ਹੋਏਗਾ। ਅਤੇ ਇਹ ਜਿਹੜੇ ਖਿਆਲ ਨੇ ਐਕਸੈਸਿਵਲੀ ਆਈ ਜਾਂਦੇ ਨੇ ਜਿਹਦੇ ਕਰਕੇ ਉਹਦੀ ਜਿਹੜੀ ਵਰਕਿੰਗ ਹੈ, ਵਰਕਿੰਗ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਹਾਂ ਸਮਾਜਿਕ ਐਕਟੀਵਿਟੀ ਹੋ ਗਈ, ਜੋਬ ਹੋ ਗਿਆ, ਔਰ ਆਪਣੀ ਉਹਦੀ ਸਿਹਤ ਹੈ ਜਿਹਦੀ ਸਰੀਰਕ ਔਰ ਮਾਨਸਿਕ ਸਿਹਤ, ਉਹ ਵੀ ਵਿਗੜਨੀ ਸ਼ੁਰੂ ਹੋ ਜਾਂਦੀ ਹੈ।
1: ਜਿਹੜੀ ਟੈਨਸ਼ਨ ਹੈ ਜਾਂ ਮਾਨਸਿਕ ਤਣਾਅ ਹੈ ਉਹਦੇ ਨਾਲ ਇਹ ਅਲੱਗ ਚੀਜ਼ ਹੈ ਜਾਂ ਉਸੇ ਦਾ ਹੀ ਰੂਪ ਹੈ ਕੋਈ? ਇਹ
0: ਸਟ੍ਰੈਸ, ਐਂਗਜਾਇਟੀ ਜਾਂ ਡਿਪਰੈਸ਼ਨ ਯਾਨੀ ਕਹਿੰਦੇ ਉਹਦੇ ਨਾਲ ਇਹ ਓਵਰ ਥਿੰਕਿੰਗ ਪੈਦਾ ਹੁੰਦੀ ਹੈ। ਓਵਰ ਥਿੰਕਿੰਗ ਇਸ ਤਰ੍ਹਾਂ ਕਿ ਆਦਮੀ ਇੱਕ ਚੀਜ਼ ਨੂੰ ਸਵਿੱਚ ਆਫ ਨਹੀਂ ਕਰ ਸਕਦਾ, ਜਿਸ ਤਰ੍ਹਾਂ ਸਵਿੱਚ ਆਫ ਕਰਕੇ ਦੂਸਰੇ ਖਿਆਲ ਵੱਲ ਜਾਣਾ ਚਾਹੀਦਾ ਜਾਂ ਦੂਸਰੇ ਐਕਸ਼ਨ ਵੱਲ ਜਾਣਾ ਚਾਹੀਦਾ, ਉਹ ਸਵਿੱਚ ਆਫ ਨਹੀਂ ਕਰ ਸਕਦਾ, ਉਹਦੇ ਡੁੱਬਿਆ ਰਹਿੰਦਾ। ਕੋਈ ਐਕਸ਼ਨ ਅਗਰ ਕਰੇਗਾ ਵੀ ਤਾਂ ਉਹ, ਜਿਸ ਤਰ੍ਹਾਂ ਮੈਂ ਐਗਜਾਮਪਲ ਦਿੰਦਾ ਵਾਂ, ਜਿਸ ਤਰ੍ਹਾਂ ਘਰ ਦੇ 'ਚ ਕੋਈ ਗ੍ਰਹਿਣੀ ਹੈ ਜਿਹੜੀ ਜੋਬ ਕਰਦੀ ਹੈ, ਜੋਬ ਦੇ 'ਚ ਕੋਈ ਪ੍ਰੋਬਲਮ ਹੋ ਗਈ, ਘਰ ਆ ਕੇ ਉਹ ਚਾਹ ਬਣਾ ਰਹੀ ਹੈ, ਖਾਣਾ ਬਣਾ ਰਹੀ ਹੈ, ਉਹ ਖਿਆਲਾਂ 'ਚ ਖੋਈ ਹੋਈ, ਉਹਨੂੰ ਪਤਾ ਹੀ ਨਹੀਂ ਕਿ ਬਈ ਕੀ ਮਤਲਬ ਕੁਆਲਿਟੀ ਕਿਹੋ ਜਿਹੀ ਬਣੀ ਹੈ ਖਾਣੇ ਦੀ ਜਾਂ ਚਾਹ ਦੀ। ਤਾਂ ਓਵਰ ਥਿੰਕਿੰਗ ਜਿਹੜੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਕਹਿੰਦੇ ਨੇ, ਲੇਕਿਨ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਉਹਦੇ ਕਿਤੇ ਡਿਸੀਜਨ ਮੇਕਿੰਗ, ਜਿਹੜੀ ਡਿਸੀਜਨ ਮੇਕਿੰਗ ਹੈ ਉਹ ਬੜੀ ਉਹਦੀ ਖਰਾਬ ਹੋ ਜਾਂਦੀ, ਅਸੀਂ ਅੱਜ ਕਹਿੰਦੇ ਹਾਂ ਡਿਸੀਜਨ ਮੇਕਿੰਗ ਪੈਰਾਲਾਈਜ਼ ਹੋ ਗਈ। ਅਤੇ ਉਹ ਡਿਸੀਜਨ ਮੇਕਿੰਗ ਪੈਰਾਲਾਈਜ਼ ਹੋਣ ਕਰਕੇ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੇ ਉਹਦੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਨੇ। ਉਹਦੇ ਸਭ ਤੋਂ ਇੰਪੋਰਟੈਂਟ ਹੈ ਕਿ ਆਦਮੀ 'ਚ ਥਕਾਵਟ ਆਏਗੀ ਦਿਮਾਗੀ ਰੂਪ 'ਤੇ, ਸਰੀਰਕ ਰੂਪ 'ਤੇ। ਫਿਰ ਕਈ ਵਾਰੀ ਹੁੰਦਾ ਹੈ ਕਿ ਉਹਨੂੰ ਕਿ ਉਹ ਕਹੇਗਾ ਜੀ ਮੈਨੂੰ ਨੀਂਦ ਵੀ ਨਹੀਂ ਆਉਂਦੀ, ਮੈਂ ਸਾਰੀ ਰਾਤ ਹੀ ਸੋਚਦਾ ਰਹਿੰਦਾ ਵਾਂ ਕਿ ਕੱਲ੍ਹ ਸਵੇਰੇ ਕੀ ਹੋਏਗਾ, ਮੈਂ ਜੋਬ 'ਤੇ ਜਾਣਾ ਕਿ ਸਵੇਰੇ ਮੇਰਾ ਬੌਸ ਕਿਸ ਤਰ੍ਹਾਂ ਰਿਐਕਟ ਕਰੇਗਾ। ਅਤੇ ਉਹ ਨੀਂਦ ਵੀ ਨਹੀਂ ਆਉਂਦੀ, ਨੀਂਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਫਿਰ ਉਹ ਜਿਹੜੇ ਅਗਲੇ ਆਉਣ ਵਾਲੇ ਉਹਦੇ ਐਕਸ਼ਨ ਨੇ ਉਹਨੂੰ ਵੀ ਇਫੈਕਟ ਕਰਦੀ ਹੈ।
1: ਅੱਛਾ ਡਾਕਟਰ ਸਾਹਿਬ, ਤੁਸੀਂ ਨਾਲ ਇਹਦੇ ਲੱਛਣਾਂ ਦੀ ਵੀ ਗੱਲ ਕੀਤੀ ਕਿ ਉਹ ਬੰਦਾ ਜਿਹਨੂੰ ਓਵਰ ਥਿੰਕਿੰਗ ਦੀ ਸਮੱਸਿਆ, ਜਿੱਥੇ ਉਹ ਵਿਚਾਰਾਂ ਦੇ ਵਿੱਚ ਖੁੱਭਿਆ ਰਹੇਗਾ, ਜਿਵੇਂ ਤੁਸੀਂ ਦੱਸਿਆ ਕਿ ਉਹਨੂੰ ਨੀਂਦ ਨਹੀਂ ਆਉਂਦੀ, ਇਸੇ ਤਰ੍ਹਾਂ ਹੋਰ ਇਸਦੇ ਮਤਲਬ ਕਈ ਲੱਛਣ ਨੇ ਇਹਦੇ। ਪਰ ਸਾਨੂੰ ਇਹ ਦੱਸੋ ਵੀ ਜੇ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਓਵਰ ਥਿੰਕਿੰਗ ਦੀ ਸਮੱਸਿਆ ਹੈ ਤਾਂ ਉਹਨੂੰ ਹੋਰ ਕੀ ਨੁਕਸਾਨ ਹੋ ਸਕਦੇ ਹੈ ਇਹਦੇ?
0: ਸਭ ਤੋਂ ਵੱਡਾ ਨੁਕਸਾਨ ਹੈ ਕਿ ਇੱਕ ਸਟ੍ਰੈਸ ਉਹਦੇ 'ਚ ਪੈਦਾ ਹੋ ਸਕਦਾ, ਸਟ੍ਰੈਸ ਵਾਲੀ ਸਿਚੁਏਸ਼ਨ ਉਹਦੀ ਰਹੇਗੀ, ਤਣਾਅ ਰਹੇਗਾ, ਉਹਦੇ ਕਰਕੇ ਐਂਗਜਾਇਟੀ ਹੋ ਸਕਦੀ, ਐਂਗਜਾਇਟੀ ਦੇ ਸਿਮਟਮ ਆ ਸਕਦੇ ਹਨ ਜਿਹਦੇ ਘਬਰਾਹਟ ਹੈ ਔਰ ਥਕਾਵਟ ਹੈ ਔਰ ਨੀਂਦ ਨਾ ਆਉਣਾ ਇੱਕ ਇੰਪੋਰਟੈਂਟ ਲੱਛਣ ਹੈ। ਡਿਪਰੈਸ਼ਨ ਹੋ ਸਕਦਾ, ਉਦਾਸੀ ਹੋ ਸਕਦੀ, ਕੋਈ ਪਾਸਟ ਇਵੈਂਟ ਨੂੰ ਯਾਦ ਕਰਕੇ ਬਾਰ ਬਾਰ ਉਹ ਉਸ ਖਿਆਲਾਂ 'ਚ ਜਾ ਰਿਹਾ ਤਾਂ ਉਹਨੂੰ ਡਿਪਰੈਸ਼ਨ ਹੋ ਸਕਦਾ। ਗਿਲਟ ਫੀਲਿੰਗ ਹੋ ਸਕਦੀ ਹੈ ਕਿ ਬਈ ਮੈਂ ਗਲਤ ਕੀਤਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਹਾਲਾਂਕਿ ਉਹਦਾ ਐਕਸ਼ਨ ਗਲਤ ਨਹੀਂ ਹੋ ਸਕਦਾ ਕਿਉਂਕਿ ਉਹ ਤਾਂ ਹੋ ਗਿਆ ਆਲਰੇਡੀ ਜਿਹੜਾ ਸੀਗਾ, ਉਹਦਾ ਰਿਐਕਸ਼ਨ ਵੀ ਹੋ ਗਿਆ, ਲੇਕਿਨ ਉਹਨੂੰ ਬਾਰ ਬਾਰ ਸੋਚੀ ਜਾ ਰਿਹਾ ਔਰ ਉਹਦੇ ਕਰਕੇ ਆਉਣ ਵਾਲੇ ਜਿਹੜੀ ਸਿਚੁਏਸ਼ਨਸ ਨੇ ਉਹਦੇ ਕਰਕੇ ਉਹ ਉਹਦੇ ਐਕਸ਼ਨ ਜਿਹੜੇ ਨੇ ਸਾਰੇ ਡਿਸਟਰਬ ਹੋ ਜਾਂਦੇ ਨੇ। ਡਿਸਟਰਬ ਮਤਲਬ ਡਿਸੀਜਨ ਮੇਕਿੰਗ ਬੜਾ ਪੂਅਰ ਹੋ ਜਾਂਦਾ ਹੈ ਔਰ ਕੋਈ ਵੀ ਚੀਜ਼ ਉਹਨੇ ਡਿਸਾਈਡ ਕਰਨੀ ਹੈ ਉਹ ਨਹੀਂ ਕਰ ਪਾਉਂਦਾ। ਉਹਦੇ ਨਾਲ ਨਾਲ ਉਹ ਜਿਹੜੇ ਲੱਛਣ ਨੇ, ਥਕਾਵਟ, ਸਰੀਰਕ ਰੂਪ 'ਤੇ ਥਕਾਵਟ, ਮਾਨਸਿਕ ਰੂਪ 'ਤੇ ਥਕਾਵਟ ਔਰ ਨੀਂਦ ਨਾ ਆਉਣਾ, ਮਨ ਉਦਾਸ ਰਹਿਣਾ, ਗਿਲਟ ਫੀਲਿੰਗ, ਬਾਰ ਬਾਰ ਦੂਸਰੇ ਤੋਂ ਪੁੱਛਦੇ ਰਹਿਣਾ ਕਿ ਯਾਰ ਮੈਂ ਇਸ ਤਰ੍ਹਾਂ ਆਫਿਸ 'ਚ ਹੋਇਆ ਸੀ, ਮੈਂ ਇਸ ਤਰ੍ਹਾਂ ਕੀਤਾ, ਠੀਕ ਕੀਤਾ ਜਾਂ ਗਲਤ ਕੀਤਾ, ਉਹ ਡਾਊਟ ਨੂੰ ਬਾਰ ਬਾਰ ਕਲੈਰੀਫਾਈ ਕਰਦਾ ਰਹੇਗਾ ਜੋ ਵੀ

0: ਉਹਦੇ ਰਿਸ਼ਤੇਦਾਰ ਜਾਂ ਦੋਸਤ ਹੁੰਦੇ ਨੇ, ਉਹ ਵੀ ਕਹਿੰਦੇ ਨੇ ਯਾਰ ਇਹ ਕੋਈ ਵੀ ਚੀਜ਼ ਜਿਹੜੀ ਹੁੰਦੀ ਉਹਨੂੰ ਬਾਰ ਬਾਰ ਸਾਡੇ ਕੋਲ ਪੁੱਛਦਾ ਰਹਿੰਦਾ ਕਿ ਇਹ ਠੀਕ ਸੀਗਾ ਜਾਂ ਗਲਤ ਸੀ, ਮੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਨਹੀਂ ਕਰਨਾ ਚਾਹੀਦਾ। ਅਤੇ ਜਿਹੜੀ ਕਰੰਟ ਸਿਚੁਏਸ਼ਨ ਨੇ ਜਿਹੜੇ ਹੋ ਚੁੱਕੇ ਨੇ ਉਹਦੇ ਬਾਰੇ 'ਚ ਵੀ, ਜਿਹੜੇ ਫਿਊਚਰ 'ਚ ਹੋਣ ਵਾਲੇ ਨੇ ਉਹਦੇ 'ਚ ਵੀ ਇਹ ਸਾਰੀਆਂ ਚੀਜ਼ਾਂ ਉਹਨੂੰ ਪ੍ਰਭਾਵਿਤ ਕਰਦੀਆਂ ਨੇ,
1: ਉਹ ਇੱਕ ਤਰ੍ਹਾਂ ਦਾ ਮਤਲਬ ਹਰ ਗੱਲ 'ਤੇ ਵਹਿਮ ਕਰਨ ਲੱਗ ਪੈਂਦੇ,
0: ਵਹਿਮ ਕਰਨ ਲੱਗ ਜਾਂਦਾ, ਉਹ ਡਰ ਪੈਦਾ ਹੋ ਜਾਂਦਾ ਉਹਦੇ ਅੰਦਰ।
1: ਇਸੇ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਪਹਿਲਾਂ ਦੱਸਿਆ ਵੀ ਸੀ ਕਿ ਬੰਦੇ ਦੀ ਜਿਹੜੀ ਸ਼ਖਸੀਅਤ ਹੈ ਜਾਂ ਉਹਦੀ ਜਿਹੜੀ ਪਰਸਨੈਲਿਟੀ ਆ ਉਹਦੇ 'ਤੇ ਡਿਪੈਂਡ ਕਰਦਾ ਹੈ, ਅਤੇ ਮੈਂ ਤੁਹਾਡੇ ਕੋਲ ਇੱਕ ਹੋਰ ਗੱਲ ਜਿਹੜੀ ਹੈ ਕਲੀਅਰ ਕਰਨਾ ਚਾਹੁੰਦਾ ਵੀ ਜਿਵੇਂ ਆਮ ਤੌਰ 'ਤੇ ਦੇਖਿਆ ਜਾਂਦਾ ਕਈ ਬੰਦੇ ਬੜੇ ਇੰਟਰੋਵਰਟ ਹੁੰਦੇ ਨੇ, ਮਤਲਬ ਅੰਤਰਮੁਖੀ ਹੁੰਦੇ ਨੇ, ਕਈ ਐਕਸਟ੍ਰੋਵਰਟ ਹੁੰਦੇ ਨੇ, ਤਾਂ ਕੀ ਤੁਸੀਂ ਇਹ ਸਮਝਦੇ ਹੋ ਕਿ ਜਿਹੜੇ ਇੰਟਰੋਵਰਟ ਨੇ ਉਹਨਾਂ ਦੇ ਵਿੱਚ ਮਤਲਬ ਇਸ ਤਰ੍ਹਾਂ ਦੀ ਸਮੱਸਿਆ ਇੰਟਰੋਵਰਟ ਦੇ ਵਿੱਚ ਵੀ ਹੁੰਦੀ ਕਿਉਂਕਿ ਉਹ ਗੱਲਬਾਤ ਬਹੁਤ ਘੱਟ ਕਰਦੇ ਨੇ, ਇਹ ਉਹਦਾ ਕਰਕੇ ਵੀ ਹੋ ਸਕਦਾ ਇਹ?
0: ਹੋ ਸਕਦਾ, ਬਿਲਕੁਲ ਹੋ ਸਕਦਾ, ਕਿਉਂਕਿ ਜਿਹੜੇ ਇੰਟਰੋਵਰਟ ਨੇ ਉਹ ਜ਼ਿਆਦਾ ਸੋਚਣ ਵਾਲੇ ਹੁੰਦੇ ਨੇ, ਡਿਸੀਜਨ ਮੇਕਿੰਗ ਉਹਨਾਂ ਦਾ ਹਾਲਾਂਕਿ ਸਟਰੋਂਗ ਹੁੰਦਾ ਪਰ ਉਹਦੇ 'ਚ ਇਫੈਕਟ ਆ ਜਾਂਦਾ ਕਈ ਵਾਰੀ ਜ਼ਿਆਦਾ ਸੋਚ ਸੋਚ ਕੇ ਵੀ। ਅਸੀਂ ਜਿਹੜੇ ਵਿਅਕਤਿਤਵ ਨੇ ਉਹਨਾਂ ਨੂੰ ਕਲਾਸੀਫਾਈ ਕਰਨੇ ਆ, ਜਿਸ ਤਰ੍ਹਾਂ ਐਂਕਸ਼ੀਅਸ ਪਰਸਨੈਲਿਟੀ ਹਰ ਟਾਈਮ ਕੋਈ ਵੀ ਚੀਜ਼ ਕਰਨੀ ਹੈ, ਚਾਹੇ ਕੋਈ ਆਪਣਾ ਮੂਵੀ ਦੇਖਣ ਨੂੰ ਜਾ ਰਿਹਾ ਉਹਦੇ 'ਚ ਵੀ ਐਂਕਸ਼ੀਅਸ ਰਹਿਣਗੇ ਜਾਂ ਸਾਨੂੰ ਸੀਟ ਕਿਹੜੀ ਮਿਲੇਗੀ, ਤਾਂ ਉਹ ਐਂਕਸ਼ੀਅਸ ਪਰਸਨੈਲਿਟੀ ਹੈਗੀ। ਔਰ ਇੱਕ ਹੁੰਦੀ ਓਬਸੈਸਿਵ ਪਰਸਨੈਲਿਟੀ, ਜਿਹੜੇ ਵਹਿਮ ਹੁੰਦੇ ਨੇ, ਵਹਿਮ ਦੇ ਵਿੱਚ ਉਹ ਚੀਜ਼ ਨੂੰ ਬਾਰ ਬਾਰ ਰਿਕਰੈਂਟ ਜਿਹੜਾ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕਰਦਾ ਪਰ ਉਹ ਖਿਆਲ ਬਾਰ ਬਾਰ ਆਈ ਜਾਂਦੇ ਨੇ, ਉਹ ਵੀ ਹੈਗੇ ਨੇ। ਅਤੇ ਇੰਟਰੋਵਰਟ ਜਿਹੜੇ ਲੋਕ ਨੇ ਜਾਂ ਐਂਕਸ਼ੀਅਸ ਲੋਕ ਨੇ ਜਾਂ ਓਬਸੈਸਿਵ ਲੋਕ ਨੇ ਜਾਂ ਅਸੀਂ ਕਹਿੰਦੇ ਹਾਂ ਪੈਸੀਮਿਸਟਿਕ ਜਿਹੜੇ ਲੋਕ ਨੇ, ਪੈਸੀਮਿਸਟਿਕ ਲੋਕਾਂ ਦੇ ਵਿੱਚ ਇਹ ਜਿਹੜੀ ਓਵਰ ਥਿੰਕਿੰਗ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ।
1: ਅੱਛਾ ਡਾਕਟਰ ਸਾਹਿਬ, ਆਪਾਂ ਨੁਕਸਾਨ ਦੀ ਗੱਲ ਕਰ ਰਹੇ ਸੀਗੇ, ਤੁਸੀਂ ਉਹਨਾਂ ਓਵਰ ਥਿੰਕਿੰਗ ਦੇ ਬਹੁਤ ਸਾਰੇ ਨੁਕਸਾਨ ਦੱਸੇ, ਅਤੇ ਕਈ ਵਾਰੀ ਇਹ ਜਦੋਂ ਸਮੱਸਿਆ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਕੋਈ ਇਹਦੇ 'ਚ ਹੋਰ ਜ਼ਿਆਦਾ ਕੋਈ ਕੰਪਲੀਕੇਸ਼ਨ ਕੁਛ ਇਸ ਤਰ੍ਹਾਂ ਦਾ ਵੀ ਆ ਸਕਦਾ ਇਹਦੇ ਵਿੱਚ?
0: ਕੰਪਲੀਕੇਸ਼ਨ ਤਾਂ ਕਾਫੀ ਪੈਦਾ ਹੋ ਸਕਦੀਆਂ ਨੇ, ਕਿਉਂਕਿ ਅਸੀਂ ਦੇਖਿਆ ਕਿ ਕਈ ਵਾਰੀ ਜਿਹੜੇ ਜ਼ਿਆਦਾਤਰ ਲੋਕ ਨੇ, ਜਿਸ ਤਰ੍ਹਾਂ ਬਹੁਤ ਸਾਰੇ ਸਾਡੇ ਸਟੂਡੈਂਟਸ ਵੀ ਨੇ, ਬਹੁਤ ਸਾਰੇ ਐਸੇ ਇੰਪਲੋਈਸ ਨੇ ਜਿਹੜੇ ਇਕੱਲੇ ਰਹਿ ਰਹੇ ਨੇ, ਉਹ ਡਰੱਗਸ ਦਾ ਸਾਰਾ ਲੈਣਾ ਸ਼ੁਰੂ ਕਰ ਦਿੰਦੇ ਨੇ। ਡਰੱਗਸ ਦੇ ਸਮੋਕਿੰਗ ਸਭ ਤੋਂ ਪਹਿਲੇ ਹੁੰਦਾ, ਫਿਰ ਅਲਕੋਹਲ ਹੋਏਗਾ, ਅਲਕੋਹਲ ਦੇ ਨਾਲ ਨਾਲ, ਅਤੇ ਉਹ ਆਪਣੇ ਆਪ ਹੀ ਉਹਨੂੰ ਟ੍ਰੀਟ ਕਰਨਾ ਸ਼ੁਰੂ ਕਰ ਦਿੰਦੇ ਵੀ ਕਿਸ ਤਰੀਕੇ ਓਵਰ ਥਿੰਕਿੰਗ ਨੂੰ ਰੋਕਿਆ ਜਾਏ, ਪਰ ਉਹ ਇਹਦਾ ਹੱਲ ਨਹੀਂ ਹੈਗਾ। ਇਹਦੇ ਨਾਲ ਨਾਲ ਜਿਹੜੀ ਹੋਰ ਪ੍ਰੋਬਲਮਸ ਰਾਈਜ ਹੋ ਜਾਂਦੀਆਂ ਨੇ ਉਹ ਇਹ ਨੇ ਕਿ ਆਦਮੀ ਜਿਹੜਾ ਹੈਗਾ ਨਾ ਉਹਨੂੰ ਜਿਹੜੇ ਮੇਜਰ ਪ੍ਰੋਬਲਮਸ ਨੇ ਜਿਸ ਅਸੀਂ ਕਹਿੰਦੇ ਨਾ ਜਿਹੜੇ ਸੈਕੇਟਿਕ ਜਾਂ ਮਨੋਰੋਗ, ਉਹ ਪੈਦਾ ਹੋ ਸਕਦੇ ਨੇ ਉਹਦੇ 'ਚ। ਪੈਦਾ ਹੋਣੇ ਸਭ ਤੋਂ ਪਹਿਲਾ ਲੱਛਣ ਇਹ ਹੁੰਦਾ ਕਿ ਨੀਂਦ ਆਉਣ ਦੀ ਸਮੱਸਿਆ, ਦੂਸਰਾ ਜਿਹੜੇ ਕਹਿੰਦੇ ਨੇ ਕੰਸਨਟ੍ਰੇਸ਼ਨ, ਉਹ ਕੰਸਨਟ੍ਰੇਟ ਨਹੀਂ ਕਰ ਸਕਦੇ ਕਿਸੇ ਵੀ ਕੰਮ 'ਤੇ, ਤੀਸਰਾ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਵੀ ਕੰਮ ਨੂੰ ਟਾਈਮ ਬਾਊਂਡ ਕੰਮ ਨੂੰ ਨਹੀਂ ਕਰ ਸਕਦੇ, ਸਾਡੀ ਐਫੀਸ਼ੀਐਂਸੀ ਕੁਆਲਿਟੀ ਜਿਹੜੀ ਹੈ ਕੰਮ ਦੀ ਉਹ ਘੱਟੀ ਜਾ ਰਹੀ ਹੈ ਆਸਤੇ ਆਸਤੇ। ਔਰ ਨਾਲ ਨਾਲ ਸੋਸ਼ਲ ਰਿਲੇਸ਼ਨਸ ਨੂੰ ਵੀ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਕਿਧਰੇ ਕੋਈ ਮੈਰਿਜ ਹੈ, ਕਿਸੇ ਕੋਈ ਗੈਟ ਟੂਗੈਦਰ ਹੈ, ਉਹਨੂੰ ਵੀ ਜਿਸ ਤਰ੍ਹਾਂ ਔਫਿਸ ਦੇ ਗੈਟ ਟੂਗੈਦਰ ਹੁੰਦੇ ਨੇ, ਔਫਿਸ ਦੇ ਗੈਟ ਟੂਗੈਦਰ ਨੂੰ ਵੀ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਨੇ ਔਰ ਆਪਣੇ ਆਪ ਨੂੰ ਕੱਟ ਆਫ ਕਰ ਲੈਂਦੇ ਨੇ। ਅਤੇ ਇਹ ਸਮੱਸਿਆ ਜਿਹੜੀਆਂ ਆਉਂਦੀਆਂ ਨੇ ਕਾਫੀ ਜ਼ਿਆਦਾ ਨੇ, ਔਰ ਇਹਦੇ ਵਿੱਚ ਅਲਟੀਮੇਟਲੀ ਜਿਹੜਾ ਸਭ ਤੋਂ ਖਤਰਨਾਕ ਇਹਦਾ ਰਿਜ਼ਲਟ ਹੈ ਉਹ ਸੁਈਸਾਈਡ ਹੈਗਾ,
1: ਆਤਮ ਹੱਤਿਆ ਤੱਕ ਮਤਲਬ ਪਹੁੰਚ ਸਕਦੇ।
0: ਹਾਂਜੀ।
1: ਅੱਛਾ, ਦੂਸਰੀ ਗੱਲ, ਜੋ ਬੰਦਾ ਓਵਰ ਥਿੰਕਿੰਗ ਦਾ ਸ਼ਿਕਾਰ ਹੈ, ਕੀ ਤੁਸੀਂ ਸਮਝਦੇ ਹੋ ਕਿ ਉਹਨੂੰ ਡਰਾਈਵਿੰਗ ਕਰਨੀ ਚਾਹੀਦੀ ਹੈ ਜਾਂ ਉਹਦੇ ਡਰਾਈਵਿੰਗ ਦੇ ਉੱਤੇ ਵੀ ਕੋਈ ਇਸ ਤਰ੍ਹਾਂ ਦਾ ਹੋ ਸਕਦਾ ਕਿ ਕੋਈ ਦੁਰਘਟਨਾ ਵਾਪਰ ਜਾਏ, ਖਿਆਲਾਂ ਦੇ ਵਿੱਚ ਖੋਇਆ ਹੋਇਆ ਬੰਦਾ ਜਾਂ ਕੁਛ?
0: ਹਾਂ, ਬਿਲਕੁਲ ਹੋ ਸਕਦਾ, ਕਿਉਂਕਿ ਅਗਰ ਆਦਮੀ ਦਾ ਕੰਸਨਟ੍ਰੇਸ਼ਨ ਨਹੀਂ ਹੈਗੀ ਔਰ ਉਹਦਾ ਡਿਸੀਜਨ ਮੇਕਿੰਗ ਪੂਅਰ ਹੈ ਔਰ ਆਪਣੇ ਖਿਆਲਾਂ 'ਚ ਖੋਇਆ ਹੋਇਆ ਹੈ, ਤਾਂ ਉਹਦੀ ਡਿਸੀਜਨ ਮੇਕਿੰਗ ਜਾਂ ਉਹਦੀ ਰਿਫਲੈਕਸਿਸ ਵੀ ਵੀਕ ਹੋ ਜਾਂਦੀਆਂ ਨੇ ਫਿਜ਼ੀਕਲੀ, ਤਾਂ ਉਹ ਐਕਸੀਡੈਂਟ ਦਾ ਵੀ ਸ਼ਿਕਾਰ ਹੋ ਸਕਦਾ, ਕਿਉਂਕਿ ਉਹਨੂੰ ਧਿਆਨ ਹੀ ਨਹੀਂ ਹੋਏਗਾ। ਜ਼ਿਆਦਾਤਰ ਤੁਸੀਂ ਦੇਖਿਆ ਕਿ ਕਿਸੇ ਨੇ ਕਾਰ 'ਤੇ ਜਾ ਰਿਹਾ ਹੈ ਅਤੇ ਕਾਰ ਵਾਲੇ ਨੇ ਸਾਈਕਲ ਵਾਲੇ ਨੂੰ ਟੱਕਰ ਮਾਰ ਦਿੱਤੀ, ਉਹ ਕਹੇਗਾ ਯਾਰ ਮੈਂ ਧਿਆਨ ਹੀ ਨਹੀਂ ਦਿੱਤਾ ਕਿ ਤੂੰ ਆ ਰਿਹਾ ਸੀਗਾ। ਅਤੇ ਇਹ ਜਿਹੜਾ ਹੈਗਾ ਨਾ ਕੰਸਨਟ੍ਰੇਸ਼ਨ ਦੀ ਖਰਾਬੀ ਨਾਲ, ਡਿਸੀਜਨ ਮੇਕਿੰਗ ਦੇ ਨਾਲ, ਰਿਫਲੈਕਸਿਸ ਵੀਕ ਹੋਣ ਕਰਕੇ ਇਹ ਸਾਰੀਆਂ ਸਮੱਸਿਆ ਹੋ ਸਕਦੀਆਂ ਨੇ। ਅਤੇ ਅਸੀਂ ਇਹੀ ਕਹਿੰਦੇ ਹਾਂ ਕਿ ਇਹ ਜਿਹੜੇ ਚੀਜ਼ਾਂ ਨੇ ਇਹਨਾਂ ਨੂੰ ਕਿਸੇ ਤਰੀਕੇ ਰੋਕਿਆ ਜਾਏ, ਕਿਉਂਕਿ ਪਤਾ ਲੱਗਦਾ ਕਿ ਕਈ ਵਾਰੀ ਗੱਲ ਹੁੰਦੀ ਹੈ ਡਿਟੇਲ ਦੇ ਵਿੱਚ, ਅਤੇ ਉਹ ਕਹਿੰਦਾ ਜੀ ਮੈਂ ਤਾਂ ਆਪਣੇ ਆਫਿਸ ਦੇ ਬਾਰੇ 'ਚ ਹੀ ਸੋਚ ਰਿਹਾ ਸੀ, ਆਫਿਸ ਜਿਹੜਾ ਹੋਇਆ ਝਗੜਾ ਹੋ ਗਿਆ ਜਾਂ ਬੌਸ ਨੇ ਮੈਨੂੰ ਡਾਂਟ ਦਿੱਤਾ ਜਾਂ ਮੇਰੀ ਕੁਆਲਿਟੀ ਆਫ ਵਰਕ ਅੱਛਾ ਨਹੀਂ, ਜਾਂ ਉਹਨੇ ਕਿਹਾ ਦਿੱਤਾ ਤੈਨੂੰ ਕੰਮ ਤੋਂ ਨਿਕਾਲ ਦੇਵਾਂਗੇ, ਜੋਬ ਇਨਸਿਕਿਉਰਿਟੀ, ਅਤੇ ਉਹਦੇ ਕਰਕੇ ਮੈਂ ਖੋਇਆ ਹੋਇਆ ਸੀਗਾ ਅਤੇ ਮੈਨੂੰ ਧਿਆਨ ਨਹੀਂ ਰਿਹਾ ਅਤੇ ਮੇਰਾ ਐਕਸੀਡੈਂਟ ਹੋ ਗਿਆ। ਕਈ ਸਾਰੇ ਐਕਸੀਡੈਂਟ ਵਿਕਟਿਮ ਆਉਂਦੇ ਨੇ ਸਾਡੇ ਕੋਲ, ਅਤੇ ਉਹ ਹੁੰਦਾ ਐਸਾ ਹੀ ਹੈ ਕਿ ਓਵਰ ਥਿੰਕਿੰਗ ਦੇ ਵਿੱਚ ਖੋਏ ਰਹਿੰਦੇ ਨੇ, ਅਤੇ ਉਹ ਡਿਸਾਈਡ ਹੀ ਨਹੀਂ ਕਰ ਪਾਉਂਦੇ ਕਿ ਬਾਈ ਕੀ ਕਰਨਾ। ਅਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ, ਉਸ ਤਰ੍ਹਾਂ ਸੇਮ ਓਵਰ ਥਿੰਕਿੰਗ ਦੇ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ, ਬਿਲਕੁਲ।
1: ਅੱਛਾ ਡਾਕਟਰ ਸਾਹਿਬ, ਹੁਣ ਜੇ ਆਪਾਂ ਗੱਲ ਕਰੀਏ ਕਿ ਬਹੁਤ ਜ਼ਿਆਦਾ ਸੋਚਣ ਦੀ ਜੋ ਸਮੱਸਿਆ ਹੈ ਇਹਨੂੰ ਰੋਕਿਆ ਕਿਵੇਂ ਜਾ ਸਕਦਾ ਹੈ ਤਾਂ ਬਚਿਆ ਕਿਵੇਂ ਜਾ ਸਕਦਾ ਜੇ ਕਿਸੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੈ, ਉਹਦਾ ਇਲਾਜ ਕੀ ਹੈ?
0: ਇਹਦੇ ਸਭ ਤੋਂ ਪਹਿਲੇ ਅਸੀਂ ਇਹ ਕਹਿੰਦੇ ਹਾਂ ਕਿ ਆਪਣੀ ਡਿਸੀਜਨ ਮੇਕਿੰਗ ਸਟਰੋਂਗ ਕਰਨੀ दूसरा होंदा कि